0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਚੰਗਿਆਈ ਤੇ ਬੁਰਾਈ ਦੋਵੇਂ ਸਾਡੇ ਅੰਦਰ ਹੀ ਨੇ, ਜਿਸ ਦੀ ਜ਼ਿਆਦਾ ਵਰਤੋਂ ਕਰੋਗੇ ਉਹੀ ਉਭਰ ਕੇ ਸਾਹਮਣੇ ਆਵੇਗੀ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਵਾਰਤਾ ਜਿਸ ਦਾ ਵਿਸ਼ਾ ਹੈ ਸਾਡਾ ਵਿਰਸਾ ਅਖਾਣ। ਵਾਰਤਾਕਾਰ ਹੋਣਗੇ ਡਾਕਟਰ ਕਮਲਜੀਤ ਕੌਰ। ਇਸ ਤੋਂ ਇਲਾਵਾ ਗੀਤ ਵੀ ਸੁਣਵਾਏ ਜਾਣਗੇ, ਪਰ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਵਿਸ਼ੇ 'ਤੇ ਕੁਝ ਗੱਲਾਂ ਕਰ ਲੈਂਦੇ ਹਾਂ। ਅੱਜ ਦੇ ਡਿਜੀਟਲ ਯੁੱਗ ਵਿੱਚ ਜਾਣਕਾਰੀ ਇੱਕ ਕਲਿੱਕ ਦੀ ਦੂਰੀ 'ਤੇ ਹੈ ਅਤੇ ਇਸੇ ਤੇਜ਼ ਰਫ਼ਤਾਰ ਨਾਲ ਝੂਠੀਆਂ ਖਬਰਾਂ ਅਤੇ ਅਫਵਾਹਾਂ ਵੀ ਫੈਲਦੀਆਂ ਨੇ। ਇੱਕ ਛੋਟੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਸਕਦਾ ਹੈ। ਅਫਵਾਹਾਂ ਨਾ ਸਿਰਫ ਵਿਅਕਤੀਗਤ ਹਾਨੀ ਪਹੁੰਚਾਉਂਦੀਆਂ ਨੇ, ਸਗੋਂ ਪੂਰੇ ਭਾਈਚਾਰੇ ਅਤੇ ਸਮਾਜ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਨੇ। ਇਸ ਲਈ ਇਸ ਵਿਸ਼ੇ 'ਤੇ ਗੰਭੀਰਤਾ ਨਾਲ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਅਫਵਾਹ ਕੀ ਹੈ? ਉਹ ਗੱਲ ਜਿਸ ਦਾ ਕੋਈ ਭਰੋਸੇਯੋਗ ਸਰੋਤ ਨਾ ਹੋਵੇ ਅਤੇ ਜਿਸ ਨੂੰ ਬਿਨਾਂ ਤਸਦੀਕ ਕੀਤੇ ਫੈਲਾਇਆ ਜਾਂਦਾ ਹੈ। ਇਹ ਅਕਸਰ ਅਧੂਰੀ ਜਾਣਕਾਰੀ, ਡਰ ਜਾਂ ਨਫ਼ਰਤ ਤੋਂ ਪਚਦੀ ਹੈ। ਪੁਰਾਣੇ ਸਮਿਆਂ ਵਿੱਚ ਇਹ ਗਲੀ ਮੁਹੱਲਿਆਂ ਵਿੱਚ ਫੈਲਦੀ ਸੀ, ਪਰ ਹੁਣ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਰਾਹੀਂ ਇੱਕ ਸਕਿੰਟ ਵਿੱਚ ਹਜ਼ਾਰਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਅਫਵਾਹਾਂ ਬਹੁਤ ਵੱਡਾ ਨੁਕਸਾਨ ਕਰ ਸਕਦੀਆਂ ਨੇ। ਕਿਸੇ ਵਿਅਕਤੀ ਬਾਰੇ ਝੂਠੀ ਅਫਵਾਹ ਫੈਲਣ ਨਾਲ ਉਸਦੇ ਆਤਮ ਸਨਮਾਨ ਨੂੰ ਠੇਸ ਪਹੁੰਚ ਸਕਦੀ ਹੈ, ਨੌਕਰੀ ਜਾ ਸਕਦੀ ਹੈ ਤੇ ਮਾਨਸਿਕ ਤਣਾਅ ਵੱਧ ਸਕਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਤਾਂ ਪੀੜਤ ਆਤਮ ਹੱਤਿਆ ਬਾਰੇ ਸੋਚਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਧਰਮ, ਜਾਤ, ਰਾਜਨੀਤੀ ਨਾਲ ਜੁੜੀਆਂ ਅਫਵਾਹਾਂ ਦੰਗੇ ਭੜਕਾ ਸਕਦੀਆਂ ਨੇ। ਇਹ ਵੇਖਿਆ ਗਿਆ ਹੈ ਕਿ ਸ਼ੇਅਰ ਬਾਜ਼ਾਰ ਵਿੱਚ ਅਫਵਾਹ ਫੈਲਣ ਨਾਲ ਕੰਪਨੀਆਂ ਦੇ ਸ਼ੇਅਰਸ ਦੀ ਕੀਮਤ ਡਿੱਗ ਜਾਂਦੀ ਹੈ, ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਨੁਕਸਾਨ ਹੁੰਦਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਅਫਵਾਹਾਂ ਕਿਉਂ ਫੈਲਦੀਆਂ ਨੇ? ਅਫਵਾਹਾਂ ਫੈਲਾਉਣ ਦੇ ਕੁਝ ਮੁੱਖ ਕਾਰਨ ਨੇ, ਜਿਵੇਂ ਕਿ ਲੋਕਾਂ ਦਾ ਧਿਆਨ ਖਿੱਚਣਾ ਜਾਂ ਕੋਈ ਨਿੱਜੀ ਲਾਭ। ਅਫਵਾਹਾਂ ਤੋਂ ਬਚਣ ਲਈ ਸਾਨੂੰ ਕੁਝ ਜ਼ਰੂਰੀ ਤੱਤ ਸਮਝ ਲੈਣੇ ਚਾਹੀਦੇ ਨੇ, ਜਿਵੇਂ ਕੋਈ ਵੀ ਖਬਰ ਸੁਣ ਕੇ ਤੁਰੰਤ ਫਾਰਵਰਡ ਨਾ ਕੀਤੀ ਜਾਵੇ। ਭਰੋਸੇਯੋਗ ਖਬਰੀ ਚੈਨਲਾਂ ਜਿਵੇਂ PIB, ਅਖ਼ਬਾਰਾਂ ਜਾਂ ਸਰਕਾਰੀ ਵੈਬਸਾਈਟ ਤੋਂ ਚੈੱਕ ਕਰਨਾ ਬਣਦਾ ਹੈ। ਇਹ ਧਿਆਨ ਦਿਓ ਕਿ ਖਬਰ ਦੇਣ ਵਾਲਾ ਵਿਅਕਤੀ ਜਾਂ ਗਰੁੱਪ ਕੌਣ ਹੈ, ਇਸਦਾ ਇਤਿਹਾਸ ਕੀ ਹੈ। ਐਵੇਂ ਗੁੱਸੇ, ਡਰ ਜਾਂ ਖੁਸ਼ੀ ਵਿੱਚ ਫਸ ਕੇ ਝੂਠੀ ਖਬਰ ਨਾ ਫੈਲਾਓ। ਫੈਕਟ ਚੈਕਿੰਗ ਐਪਸ ਦੀ ਵਰਤੋਂ ਕਰੋ, ਜਾਗਰੂਕਤਾ ਫੈਲਾਓ। ਆਪਣੇ ਘਰ ਤੇ ਭਾਈਚਾਰੇ ਵਿੱਚ ਲੋਕਾਂ ਨੂੰ ਅਫਵਾਹਾਂ ਬਾਰੇ ਚੇਤਾਵਨੀ ਦਿਓ। ਜੇ ਅਸੀਂ ਸਾਰੇ ਇਹ ਛੋਟੀ ਜਿਹੀ ਆਦਤ ਅਪਣਾ ਲਈਏ ਤਾਂ ਝੂਠੀਆਂ ਅਫਵਾਹਾਂ ਆਪਣੇ ਆਪ ਖਤਮ ਹੋ ਜਾਣਗੀਆਂ। ਜਾਗਰੂਕ ਨਾਗਰਿਕ ਬਣੋ, ਸੱਚ ਦੀ ਰਾਖੀ ਕਰੋ ਤੇ ਅਫਵਾਹਾਂ ਤੋਂ ਬਚੋ। ਤੇ ਆਓ ਹੁਣ ਸੁਣਦੇ ਹਾਂ ਵਾਰਤਾ ਜਿਸ ਦਾ ਵਿਸ਼ਾ ਹੈ ਸਾਡਾ ਵਿਰਸਾ ਅਖਾਣ। ਵਾਰਤਾਕਾਰ ਨੇ ਡਾਕਟਰ ਕਮਲਜੀਤ ਕੌਰ।
1: ਸੱਭਿਆਚਾਰ ਅਤੇ ਲੋਕਧਾਰਾ ਦੀ ਜਿਉਂਦੀ ਜਾਗਦੀ ਤਸਵੀਰ ਵਿਰਸੇ ਵਿੱਚੋਂ ਦੇਖੀ ਜਾ ਸਕਦੀ ਹੈ। ਦੇਸ਼, ਕੌਮ, ਸਮਾਜ ਦੀ ਪਛਾਣ ਵਿਰਸੇ ਨਾਲ ਜੁੜੀ ਹੁੰਦੀ ਹੈ। ਮਨੁੱਖ ਨੂੰ ਵਿਰਸੇ ਵਿੱਚ ਬਹੁਤ ਕੁਝ ਹਾਸਿਲ ਹੁੰਦਾ ਹੈ। ਪਦਾਰਥਕ ਤੌਰ 'ਤੇ ਜਿੱਥੇ ਜ਼ਮੀਨ ਜਾਇਦਾਦ ਜੋ ਉਸਨੂੰ ਪੀੜ੍ਹੀ ਦਰ ਪੀੜ੍ਹੀ ਆਪਣੇ ਵਡੇਰਿਆਂ ਤੋਂ ਪ੍ਰਾਪਤ ਹੁੰਦੀ ਹੈ, ਉੱਥੇ ਨਾਲ ਹੀ ਸਦਾਚਾਰਕ ਗੁਣ ਜੋ ਮਨੁੱਖ ਨੂੰ ਚੰਗੀ ਜੀਵਨ ਜਾਂਚ ਬਖਸ਼ਦੇ ਹਨ, ਇਸਦੀ ਸਿੱਖਿਆ ਵੀ ਉਹ ਆਪਣੇ ਚੌਗਿਰਦੇ ਵਿੱਚੋਂ ਵਿਚਰਦਾ

ਸ਼ਿਲ ਨਜ਼ਰ ਆਉਂਦੀ ਹੈ। ਅਖਾਣ ਸਾਡੇ ਵਿਰਸੇ ਦਾ ਮਹੱਤਵਪੂਰਨ ਅੰਗ ਹਨ। ਇਸ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ 10ਵੀਂ ਸਦੀ ਈਸਵੀ ਦੇ ਲਗਭਗ ਜਦੋਂ ਪੰਜਾਬੀ ਨੇ ਵਰਤਮਾਨ ਰੂਪ ਧਾਰਨ ਕੀਤਾ ਤਾਂ ਉਸ ਵੇਲੇ ਲੋਕ ਕਹਾਣੀਆਂ, ਅਖਾਣ ਤੇ ਬੁਝਾਰਤਾਂ ਲੋਕਾਂ ਵਿੱਚ ਪ੍ਰਚਲਿਤ ਹੋਣਗੀਆਂ, ਜਿਹੜੀਆਂ ਮੌਖਿਕ ਪਰੰਪਰਾ ਰਾਹੀਂ ਪੀੜ੍ਹੀਓਂ ਪੀੜ੍ਹੀ ਅੱਗੇ ਚੱਲਦੀਆਂ ਹਨ। ਹਰ ਪੀੜ੍ਹੀ ਇਹਨਾਂ ਵਿੱਚ ਵਾਧਾ ਕਰਦੀ ਆਈ ਹੈ ਜੋ ਸਾਡੇ ਲੋਕ ਸਾਹਿਤ ਦਾ ਹਿੱਸਾ ਹਨ। ਅਖਾਣ ਲੋਕ ਸਾਹਿਤ ਦਾ ਅਜਿਹਾ ਰੂਪ ਹਨ ਜਿਸ ਵਿੱਚ ਲੋਕ ਜੀਵਨ ਦੇ ਲੰਬੇ ਤਜ਼ਰਬਿਆਂ ਅਤੇ ਅਨੁਭਵਾਂ ਨੂੰ ਲੋਕ ਬੋਲੀ ਰਾਹੀਂ ਬਹੁਤ ਹੀ ਸੰਖੇਪ ਅਤੇ ਢੁੱਕਵੇਂ ਵਾਕਾਂ ਦੇ ਰੂਪ ਵਿੱਚ ਪ੍ਰਗਟਾਇਆ ਜਾਂਦਾ ਹੈ। ਲੋਕ ਸਮੂਹ ਇਸ ਨੂੰ ਪ੍ਰਵਾਨਗੀ ਦੇ ਕੇ ਪਰੰਪਰਾਗਤ ਰੂਪ ਵਿੱਚ ਮੌਖਿਕ ਤੌਰ 'ਤੇ ਅੱਗੇ ਤੋਰਦਾ ਰਿਹਾ ਹੈ। ਇਹ ਜ਼ਿਆਦਾਤਰ ਤੁਕਬੰਦੀ ਵਿੱਚ ਮਿਲਦੇ ਹਨ, ਪਰ ਕੁਝ ਅਖਾਣ ਵਾਰਤਕ ਰੂਪ ਵਿੱਚ ਵੀ ਦੇਖੇ ਜਾ ਸਕਦੇ ਹਨ। ਅਖਾਣ ਲਈ ਪੰਜਾਬੀ ਵਿੱਚ ਅਖੌਤ, ਲੋਕੋਕਤੀ ਅਤੇ ਕਹਾਵਤ ਸ਼ਬਦਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਪਰ ਲੋਕੋਕਤੀ ਹਿੰਦੀ ਵਿੱਚ ਅਤੇ ਕਹਾਵਤ ਉਰਦੂ ਵਿੱਚ ਅਖਾਣ ਦੇ ਸਮਾਨਾਰਥਕ ਸ਼ਬਦ ਹਨ। ਅਖਾਣ ਪਦ ਨੂੰ ਵੈਦਿਕ ਭਾਸ਼ਾ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਮਿਲਦੇ ਆਖਿਆਨ ਸ਼ਬਦ ਦਾ ਤਦਭਵ ਰੂਪ ਮੰਨਿਆ ਜਾ ਸਕਦਾ ਹੈ, ਜਿਸ ਨੇ ਪੰਜਾਬੀ ਲੋਕ ਸਾਹਿਤ ਵਿੱਚ ਨਵੇਕਲੀ ਵਿਧਾ ਅਤੇ ਅਰਥ ਗ੍ਰਹਿਣ ਕਰ ਲਏ ਹਨ। ਅਖਾਣਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਇਹ ਲਹੂ ਮਾਸ ਵਾਂਗ ਸਾਡੇ ਜੀਵਨ ਦਾ ਹਿੱਸਾ ਹਨ। ਜੀਵਨ ਦੇ ਰੋਜ਼ਾਨਾ ਕੰਮਾਂ ਕਾਰਾਂ ਵਿੱਚ ਲੋਕ ਅੱਜ ਵੀ ਅਖਾਣਾਂ ਤੋਂ ਅਗਵਾਈ ਲੈਂਦੇ ਹਨ। ਇਹਨਾਂ ਵਿੱਚ ਜੀਵਨ ਨਾਲ ਸੰਬੰਧਿਤ ਹਰ ਗੱਲ ਬਾਰੇ ਨਿਰਣੇ ਲਏ ਗਏ ਹਨ। ਪਿੰਡਾਂ ਵਿੱਚ ਅੱਜ ਵੀ ਕਿਸੇ ਵਿਸ਼ੇ ਤੇ ਬਹਿਸ ਕਰਦੇ ਸਮੇਂ ਲੋਕ ਸਬੂਤ ਵਜੋਂ ਅਖਾਣਾਂ ਦੀ ਵਰਤੋਂ ਕਰਦੇ ਹਨ, ਜਿਵੇਂ ਦੋ ਘਰਾਂ ਦਾ ਮਹਿਮਾਨ ਭੁੱਖਾ ਰਹਿੰਦਾ ਹੈ, ਉਦਮ ਅੱਗੇ ਲਕਸ਼ਮੀ ਪੱਖੇ ਅੱਗੇ ਪਾਉਣ। ਅਖਾਣ ਸਦਾਚਾਰਕ ਸਿੱਖਿਆ ਦਾ ਖਜ਼ਾਨਾ ਹਨ। ਇਸ ਤੋਂ ਮਨੁੱਖ ਨੂੰ ਚੰਗੇਰਾ ਜੀਵਨ ਬਤੀਤ ਕਰਨ ਦੀ ਸਿੱਖਿਆ ਮਿਲਦੀ ਹੈ, ਜਿਵੇਂ ਸਾਨੂੰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਭਾਈਵਾਲ ਬਣਨਾ ਚਾਹੀਦਾ ਹੈ, ਮਿੱਠੇ ਵਚਨ ਬੋਲਣੇ ਚਾਹੀਦੇ ਹਨ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ। ਅਖਾਣਾਂ ਵਿੱਚ ਅਟਲ ਸੱਚਾਈਆਂ ਦਾ ਵਰਣਨ ਕੀਤਾ ਮਿਲਦਾ ਹੈ ਜੋ ਕਦੇ ਬਦਲਦੀਆਂ ਨਹੀਂ। ਇਹਨਾਂ ਦੀ ਵਰਤੋਂ ਨਾਲ ਸਹਿਤ ਵੀ ਸਦੀਵੀ ਰੂਪ ਧਾਰਨ ਕਰ ਜਾਂਦਾ ਹੈ, ਜਿਵੇਂ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੈ, ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਅਖਾਣ ਲੋਕ ਸਮੂਹ ਦੇ ਜੀਵਨ ਅਨੁਭਵ ਦੀ ਅਨੁਭੂਤੀ ਹੁੰਦੇ ਹਨ। ਵਣਜਾਰਾ ਬੇਦੀ ਅਨੁਸਾਰ ਅਖਾਣਾਂ ਵਿੱਚ ਪੁਰਖਾਂ ਦਾ ਅਨੁਭਵ ਤੇ ਜਾਤੀ ਦੀ ਸਿਆਣਪ ਕੈਪਸੂਲ ਵਿੱਚ ਪਈ ਚੀਜ਼ ਵਾਂਗੂ ਅਛੁੱਤੀ ਰਹਿੰਦੀ ਹੈ। ਜਾਤੀ ਦੀ ਸਮੁੱਚੀ ਪ੍ਰਤਿਭਾ ਅਖਾਣਾਂ ਵਿੱਚ ਢਲ ਕੇ ਪ੍ਰਾਣਧਾਰੀ ਹੋ ਜਾਂਦੀ ਹੈ। ਜਾਤੀ ਦੇ ਅਨੁਭਵ ਲੋਕ ਪ੍ਰਭਾਵ ਵਿੱਚ ਰਿੰਦੇ ਰਹਿੰਦੇ ਹਨ ਤੇ ਫਿਰ ਕੋਈ ਸਮਾਂ ਆਉਂਦਾ ਹੈ ਜਦੋਂ ਕਿਸੇ ਅਨੁਭਵ ਦੀ ਛੋਹ ਨਾਲ ਇਹਨਾਂ ਵਿੱਚੋਂ ਕੋਈ ਅਨੁਭਵ ਸ਼ਬਦਾਂ ਦਾ ਸਰੂਪ ਧਾਰ ਲੈਂਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਸਾਹਿਤਕ ਸਿਰਜਣਾ ਨੂੰ ਖੂਬਸੂਰਤ ਬਣਾਉਣ ਵਿੱਚ ਅਖਾਣਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਬਣਤਰ ਦੇ ਪੱਖ ਤੋਂ ਅਖਾਣਾਂ ਦੀ ਗੱਲ ਕਰੀਏ ਤਾਂ ਪੰਜਾਬੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਖਾਣ ਮਿਲਦੇ ਹਨ, ਪਰ ਇਹਨਾਂ ਦਾ ਕੋਈ ਵਿਸ਼ੇਸ਼ ਰੂਪ ਨਿਸ਼ਚਿਤ ਨਹੀਂ ਹੈ। ਦੋ ਸ਼ਬਦੇ, ਤਿੰਨ ਸ਼ਬਦੇ, ਚਾਰ ਸ਼ਬਦੇ ਅਖਾਣਾਂ ਤੋਂ ਲੈ ਕੇ ਇੱਕ ਤੁਕੇ, ਦੋ ਤੁਕੇ, ਅੱਠ ਜਾਂ 10 ਤੁਕੇ ਅਖਾਣ ਵੀ ਮਿਲਦੇ ਹਨ, ਜਿਵੇਂ ਦੋ ਸ਼ਬਦੇ ਵਾਹੀ ਪਾਤਸ਼ਾਹੀ, ਤਿੰਨ ਸ਼ਬਦੇ ਮਾਵਾਂ ਠੰਡੀਆਂ ਛਾਵਾਂ, ਚਾਰ ਸ਼ਬਦੇ ਔਰਤਾਂ ਘਰ ਦੀਆਂ ਦੌਲਤਾਂ, ਦੋ ਤੁਕੇ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬਖਾਰੇ, ਚਾਰ ਤੁਕੇ ਵੇਖੋ ਬੰਦੇ ਦੀ ਅਕਲ ਗਈ, ਮੱਝ ਵੇਚ ਕੇ ਘੋੜੀ ਲਈ, ਦੁੱਖ ਪੀਣੋ ਗਿਆ ਲਿੱਧ ਸੁੱਟਣੀ ਪਈ, ਸੱਤ ਤੁਕੇ ਚੇਤ ਵਸਾਖ ਪਵੇ, ਜੇਠ ਹਾੜ ਸਵੇ, ਸਾਵਣ ਭਾਦੋ ਨਾਵੇ, ਅੱਸੂ ਕੱਤੇ ਥੋੜਾ ਖਾਵੇ, ਮੱਗਰ ਪੋਹ ਰੂਹ ਹੰਡਾਵੇ, ਮਾਘ ਫੱਗਣ ਤੇਲ ਮਲਾਵੇ, ਤੇ ਵੈਦ ਹਕੀਮ ਕਦੀ ਨਾ ਜਾਵੇ। ਇਹ ਸਾਰੇ ਅਖਾਣ ਤੁਕਾਂਤ ਵਾਲੇ ਹਨ। ਇਹਨਾਂ ਵਿੱਚ ਲੈ ਹੈ, ਅਲੰਕਾਰ ਹਨ। ਅਲੰਕਾਰਾਂ ਵਿੱਚ ਕਵਿਤਾ ਦੇ ਗੁਣ ਹਨ, ਪਰ ਇਹ ਕਵਿਤਾ ਨਹੀਂ ਹਨ। ਵਾਰਤਕ ਵਿੱਚ ਵੀ ਅਖਾਣਾਂ ਦੀ ਵੱਡੀ ਗਿਣਤੀ ਮਿਲਦੀ ਹੈ, ਜਿਵੇਂ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ, ਜਦੋਂ ਰੱਬ ਦੇਣ ਤੇ ਆਉਂਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ, ਖਰਬੂਜ਼ੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜਦਾ ਹੈ। ਇਹਨਾਂ ਅਖਾਣਾਂ ਵਿੱਚ ਘੱਟ ਤੋਂ ਘੱਟ ਸ਼ਬਦਾਂ ਵਿੱਚ ਬਹੁਤ ਲੋੜਵੰਦ ਗੱਲਾਂ ਕਹੀਆਂ ਗਈਆਂ ਹਨ। ਇਹਨਾਂ ਦੀ ਭਾਸ਼ਾ ਸ਼ੈਲੀ ਰੋਚਕ, ਦਿਲ ਖਿੱਚਵੀਂ ਤੇ ਢੁੱਕਵੀਂ ਹੈ। ਇਹੀ ਕਾਰਨ ਹੈ ਕਿ ਸਦੀਆਂ ਪਿੱਛੋਂ ਵੀ ਇਹ ਸਰੋਂ ਦੇ ਫੁੱਲਾਂ ਵਾਂਗ ਤਾਜ਼ਾ ਹਨ। ਜਦੋਂ ਲੋਕ ਇਹਨਾਂ ਦੀ ਵਰਤੋਂ ਕਰਦੇ ਹਨ ਤਾਂ ਉਹ ਇੱਕ ਅਨੋਖੀ ਪ੍ਰਕਾਰ ਦਾ ਆਨੰਦ ਮਹਿਸੂਸ ਕਰਦੇ ਹਨ। ਇਹਨਾਂ ਵਿੱਚ ਬੜੇ ਹੀ ਸੋਹਣੇ ਢੁੱਕਵੇਂ ਅੰਦਾਜ਼ ਵਿੱਚ ਵਜ਼ਨਦਾਰ ਗੱਲਾਂ ਕਹੀਆਂ ਜਾਂਦੀਆਂ ਹਨ।
ਜੇ ਕਿਸੇ ਨੂੰ ਇਹ ਗੱਲ ਸੁਝਾਉਣੀ

0: ਹੋਵੇ ਕਿ ਸੱਚੇ ਬੰਦੇ ਨੂੰ ਡਰਨ ਦੀ ਲੋੜ ਨਹੀਂ ਤਾਂ ਕਿਹਾ ਜਾਵੇਗਾ ਪੱਲੇ ਹੈ ਹੀ ਸੱਚ ਤਾਂ ਕੋਠੇ ਚੜ ਕੇ ਨੱਚ। ਇਹ ਅਖਾਣ ਵਿਦਵਾਨਾਂ ਨੇ ਨਹੀਂ ਲਿਖੇ, ਸਗੋਂ ਬਹੁਤੇ ਅਖਾਣ ਅਨਪੜ੍ਹ ਪਰ ਸੂਝਵਾਨ ਲੋਕਾਂ ਵੱਲੋਂ ਘੜੇ ਗਏ ਹਨ। ਇਹ ਉਹਨਾਂ ਦੀ ਰੋਜ਼ਾਨਾ ਬੋਲਚਾਲ ਦਾ ਹਿੱਸਾ, ਉਹਨਾਂ ਦੇ ਵਿਚਾਰਾਂ ਦਾ ਵਾਹਨ ਹਨ। ਇਹਨਾਂ ਵਿੱਚ ਸਧਾਰਨ ਲੋਕਾਂ ਦੀ ਸੂਝਬੂਝ ਅਤੇ ਸਿਆਣਪ ਪ੍ਰਤੱਖ ਝਲਕਦੀ ਹੈ। ਉਹਨਾਂ ਦੀ ਆਤਮਾ ਦੇ ਦਰਸ਼ਨ ਇਹਨਾਂ ਰਾਹੀਂ ਹੁੰਦੇ ਹਨ। ਇਹ ਲੋਕ ਜ਼ਿੰਦਗੀ ਦਾ ਨਿਚੋੜ ਹਨ। ਇਹਨਾਂ ਵਿੱਚ ਸਿਆਣਪ ਦੇ ਨਾਲ ਬਹੁਤੀ ਵਾਰ ਉਪਦੇਸ਼ ਵੀ ਲੁਕਿਆ ਹੁੰਦਾ ਹੈ। ਮਨੁੱਖੀ ਜੀਵਨ ਦਾ ਕੋਈ ਵੀ ਪੱਖ ਅਤੇ ਅਨੁਭਵ ਅਖਾਣਾਂ ਵਿੱਚ ਬੰਨਿਆ ਜਾ ਸਕਦਾ ਹੈ। ਅਖਾਣਾਂ ਦਾ ਖੇਤਰ ਜ਼ਿੰਦਗੀ ਜਿੰਨਾ ਹੀ ਵਿਸ਼ਾਲ ਹੈ ਅਤੇ ਪੰਜਾਬੀ ਅਖਾਣ ਜੀਵਨ ਦੇ ਲਗਭਗ ਹਰ ਪੱਖ ਬਾਰੇ ਮਿਲਦੇ ਹਨ। ਧਾਰਮਿਕ, ਲੋਕ ਵਿਸ਼ਵਾਸਾਂ, ਰੀਤੀ ਰਿਵਾਜ਼ਾਂ, ਕੰਮਕਾਰ, ਨੌਕਰੀ, ਖੇਤੀ, ਵਪਾਰ, ਵਰਤੋਂ ਵਿਹਾਰ, ਰੁੱਤਾਂ, ਪ੍ਰਕਿਰਤੀ, ਪਸ਼ੂ ਪੰਛੀ, ਜਾਤ ਬਰਾਦਰੀ, ਇਤਿਹਾਸਕ ਹਵਾਲਿਆਂ ਆਦਿ ਬਾਰੇ ਅਨੇਕਾਂ ਅਖਾਣ ਨਿੱਤ ਵਰਤੋਂ ਵਿੱਚ ਆਉਂਦੇ ਹਨ, ਜਿੱਥੇ ਪੰਜਾਬੀ ਸਾਹਿਤਕਾਰਾਂ ਨੇ ਆਪਣੀ ਰਚਨਾ ਵਿੱਚ ਅਖਾਣਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। ਉੱਥੇ ਗੁਰੂ ਸਾਹਿਬਾਨਾਂ, ਸੂਫੀ ਕਵੀਆਂ, ਕਿੱਸਾਕਾਰਾਂ ਤੇ ਹੋਰ ਕਵੀਆਂ ਦੀਆਂ ਕਈ ਤੁਕਾਂ ਨੇ ਵੀ ਅਖਾਣਾਂ ਦਾ ਰੂਪ ਧਾਰਨ ਕਰ ਲਿਆ ਹੈ। ਬਾਬਾ ਫਰੀਦ ਜੀ, ਫਰੀਦਾਂ ਅਮਲ ਜੋ ਕੀਤੇ ਦੁਨੀ ਵਿੱਚ, ਦਰਗਹਿ ਆਏ ਕੰਮ, ਗੁਰੂ ਨਾਨਕ ਦੇਵ ਜੀ, ਮੰਜਿਤ ਤੇ ਜਗਜੀਤ, ਨਾਨਕ ਦੁਖੀਆ ਸਭ ਸੰਸਾਰ, ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ, ਵਾਰਸ ਸ਼ਾਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕਟੀਏ ਪੋਰੀਆਂ ਪੋਰੀਆਂ ਜੀ। ਪੰਜਾਬੀ ਅਖਾਣਾਂ ਵਿੱਚ ਵੱਡੀ ਗਿਣਤੀ ਅਨੁਵਾਦਿਤ ਅਖਾਣਾਂ ਦੀ ਵੀ ਮਿਲਦੀ ਹੈ, ਜਿਸ ਵਿੱਚ ਫਾਰਸੀ ਤੇ ਅਰਬੀ ਦੇ ਕੁਛ ਅਖਾਣ ਉਰਦੂ ਰਾਹੀਂ ਵੀ ਪੰਜਾਬੀ ਵਿੱਚ ਆ ਰਹੇ ਹਨ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਕੰਧਾਂ ਦੇ ਵੀ ਕੰਨ ਹੁੰਦੇ ਹਨ, ਪੇਟ ਨਾ ਪਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ, ਦੀਵੇ ਥੱਲੇ ਹਨੇਰਾ, ਇੱਕ ਤੀਰ ਨਾ ਦੋ ਨਿਸ਼ਾਨੇ ਆਦਿ ਅਖਾਣ ਫਾਰਸੀ ਤੋਂ ਤਰਜਮਾ ਹੋ ਕੇ ਆਏ ਹਨ, ਪਰ ਉਹ ਪੰਜਾਬੀ ਵਿੱਚ ਪੂਰੀ ਤਰ੍ਹਾਂ ਰਚ ਮਿਚ ਗਏ ਹਨ। ਅੰਗਰੇਜ਼ੀ ਵਿੱਚੋਂ ਅਨੁਵਾਦ ਹੋਏ ਅਖਾਣ ਵੀ ਕਾਫੀ ਮਿਲਦੇ ਹਨ, ਜਿਵੇਂ ਏਕੇ ਵਿੱਚ ਬਰਕਤ, ਝੂਠ ਦੇ ਪੈਰ ਨਹੀਂ ਹੁੰਦੇ, ਡੁੱਬਦੇ ਨੂੰ ਤਿੱਲੇ ਦਾ ਸਹਾਰਾ, ਅੰਤ ਭਲਾ ਸੋ ਭਲਾ, ਅੱਜ ਦਾ ਕੰਮ ਕੱਲ ਤੇ ਨਾ ਛੱਡੋ ਆਦਿ। ਇਵੇਂ ਅਰਬੀ, ਫਾਰਸੀ ਤੇ ਅੰਗਰੇਜ਼ੀ ਤੋਂ ਆਏ ਅਖਾਣਾਂ ਨੇ ਵੀ ਪੰਜਾਬੀ ਦੇ ਅਖਾਣ ਭੰਡਾਰ ਨੂੰ ਅਮੀਰ ਬਣਾਇਆ ਹੈ। ਇਹੋ ਪੰਜਾਬੀ ਅਖਾਣਾਂ ਵਿੱਚੋਂ ਪੰਜਾਬ ਦੇ ਸਮਾਜਕ, ਸੱਭਿਆਚਾਰਕ, ਆਰਥਿਕ ਤੇ ਭਾਈਚਾਰਕ ਜੀਵਨ ਦੇ ਕਈ ਪੱਖਾਂ ਬਾਰੇ ਜਾਣਕਾਰੀ ਮਿਲਦੀ ਹੈ, ਜਿਵੇਂ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਪੰਜਾਬ ਦੇ ਜਵਾਨ ਤੇ ਸ਼ੇਰ ਦੀ ਸੰਤਾਨ ਇੱਕ ਬਰੋਬਰ, ਪੰਜਾਬੀ ਨਾ ਪਿੜ ਛੱਡੀਏ ਤੇ ਨਾ ਹੱਥ ਟੱਡਦੇ, ਜਾਣ ਜਾਏ ਪਰ ਆਣ ਨਾ ਜਾਏ, ਧੰਨ ਪੰਜਾਬੀ ਮਾਵਾਂ ਦੇ ਜਾਏ ਜਿੰਨਾ ਵੱਡੇ ਕੋਟ ਨਿਭਾਏ। ਇਹਨਾਂ ਸਾਰੇ ਅਖਾਣਾਂ ਵਿੱਚੋਂ ਅਣਖਿੱਲੇ ਪੰਜਾਬੀ ਦਾ ਬਿੰਬ ਉੱਭਰ ਕੇ ਸਾਹਮਣੇ ਆਉਂਦਾ ਹੈ। ਅਖਾਣ ਸਾਡੇ ਵਿਰਸੇ ਦਾ ਅਜਿਹਾ ਖਜ਼ਾਨਾ ਹਨ ਜਿਸ ਵਿੱਚੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਦੀ ਤਸਵੀਰ ਦੇਖੀ ਜਾ ਸਕਦੀ ਹੈ। ਇਹਨਾਂ ਤੋਂ ਮਨੁੱਖ ਨੂੰ ਸਹੀ ਜੀਵਨ ਜਿਉਣ ਦੀ ਪ੍ਰੇਰਣਾ ਮਿਲਦੀ ਹੈ ਤੇ ਉਹ ਆਪਣੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ। ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਨਾਲ ਜਿੱਥੇ ਭਾਸ਼ਾ ਦੀ ਖੂਬਸੂਰਤੀ ਵਧਦੀ ਹੈ, ਉੱਥੇ ਇਹਨਾਂ ਦੀ ਵਰਤੋਂ ਕਰਨ ਵਾਲੇ ਮਨੁੱਖ ਦੀ ਵਿਦਵਤਾ ਤੇ ਸਿਆਣਪ ਵੀ ਉਸਦੀ ਸ਼ੈਲੀ ਵਿੱਚੋਂ ਝਲਕਦੀ ਹੈ। ਅਜੋਕੇ ਸਮੇਂ 'ਚ ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਘਟਦੀ ਜਾ ਰਹੀ ਹੈ, ਇਸ ਲਈ ਇਹਨਾਂ ਨੂੰ ਸਾਂਭਣਾ ਵੱਧ ਜ਼ਰੂਰੀ ਹੈ। ਇਉਂ ਅਖਾਣ ਇੰਨਾ ਸਮਾਂ ਬੀਤ ਜਾਣ ਮਗਰੋਂ ਅੱਜ ਵੀ ਨਰੋਏ ਅਤੇ ਪ੍ਰਸੰਗਿਕ ਹਨ, ਇਸ ਲਈ ਇਹਨਾਂ ਦੀ ਮਨੁੱਖੀ ਜੀਵਨ ਵਿੱਚ ਅਹਿਮੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
1: ਤੁਸੀਂ ਸੁਣ ਰਹੇ ਸੀ ਵਾਰਤਾ ਜਿਸ ਦਾ ਵਿਸ਼ਾ ਸੀ ਸਾਡਾ ਵਿਰਸਾ ਅਖਾਣ। ਵਾਰਤਾਕਾਰ ਸਨ ਡਾਕਟਰ ਕਮਲਜੀਤ ਕੌਰ ਤੇ ਆਓ ਹੁਣ ਸੁਣਦੇ ਹਾਂ ਇਹ ਗੀਤ, ਆਵਾਜ਼ ਹੈ ਅਮਰਿੰਦਰ ਗਿੱਲ ਦੀ।

ਤੇ ਗਿਲਾ ਏ ਸਾਨੂੰ ਪਾਗਲਾ ਦਿਲਾਵੇ ਕਾਨੂੰ ਲਾ ਲਈਆਂ ਤੂੰ ਯਾਰੀਆਂ। ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀ ਤੇ ਆਓ ਹੁਣ ਸੁਣਦੇ ਹਾਂ ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਅਗਲਾ ਗੀਤ। ਗੀਤਕਾਰ ਨੇ ਸ਼ਿਵ ਕੁਮਾਰ ਬਟਾਲਵੀ।

ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡੇ ਨਦੀਓਂ ਵਿਛੜੇ ਨੀਰਾਂ ਦਾ। ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਹੁਣੇ ਤੁਸੀਂ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਇੱਕ ਗੀਤ ਸੁਣ ਰਹੇ ਸੀ। ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਵਿੱਚ ਇਹ ਗੀਤ। ਗੀਤਕਾਰ ਨੇ ਪ੍ਰਗਟ ਸਿੰਘ।

ਗੱਲ ਦਿਲ ਦੀ ਦੱਸ ਸੱਜਣਾ, ਝੂਠੇ ਲਾਰਿਆਂ 'ਚ ਕੀ ਰੱਖਿਆ ਹੈ। ਹਰਜੀਤ ਹਰਮਨ ਦੀ ਆਵਾਜ਼ ਵਿੱਚ ਹੁਣੇ ਤੁਸੀਂ ਇਹ ਗੀਤ ਸੁਣ ਰਹੇ ਸੀ। ਆਸ ਕਰਦੇ ਹਾਂ ਕਿ ਅੱਜ ਦਾ ਪੰਜਾਬੀ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਹੁਣ ਖਤਮ ਹੁੰਦਾ ਹੈ। ਬਲਵਿੰਦਰ ਨੂੰ ਇਜਾਜ਼ਤ ਦਿਓ।

નમસ્કાર, એ આકાશવાણી એ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਤਾਮਿਲਨਾਡੂ ਵਿਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਾਮਿਲਨਾਡੂ ਵਿਤਰੀ ਕੜਗਮ ਸਰਕਾਰ ਨੇ ਤਾਮਿਲਨਾਡੂ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਆਲ ਇੰਡੀਆ ਐਨ ਆਰ ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ ਪੰਜਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਰਕਾਰ ਨੇ ਸੋਨੇ ਤੇ ਹੋਰ ਕੀਮਤੀ ਧਾਤਾਂ ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ ਵਿਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਈ ਜਾਏਗੀ ਤੇ ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇਛੁੱਕ ਲੋਕਾਂ ਨੂੰ ਇਸ ਮਹੀਨੇ ਦੀ 19 ਤਰੀਕ ਤੋਂ ਪਹਿਲਾਂ ਅਰਜ਼ੀਆਂ ਦੇਣ ਲਈ ਕਿਹਾ ਹੈ। ਤਾਮਿਲਨਾਡੂ ਵਿਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਾਮਿਲਨਾਡੂ ਵਿਤਰੀ ਕੜਗਮ ਸਰਕਾਰ ਨੇ ਤਾਮਿਲਨਾਡੂ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ। 144 ਵਿਧਾਇਕਾਂ ਨੇ ਸਰਕਾਰ ਦੇ ਹੱਕ ਵਿਚ ਵੋਟ ਪਾਈ, ਜਦੋਂ ਕਿ 22 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਵਿਰੋਧ ਵੋਟ ਕੀਤੀ। ਸਦਨ ਵਿਚ ਸਰਕਾਰ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋ ਗਿਆ। ਮੁੱਖ ਵਿਰੋਧੀ ਪਾਰਟੀ DMK ਨੇ ਕਾਰਵਾਈ ਦੌਰਾਨ ਵਿਧਾਨ ਸਭਾ ਵਿਚੋਂ ਵਾਕਆਊਟ ਕਰ ਦਿੱਤਾ। ਤਾਮਿਲਨਾਡੂ ਦੇ ਰਾਜਪਾਲ ਰਾਜਿੰਦਰ ਵਿਸ਼ਵਨਾਥ ਹਰਲੀਕਰ ਨੇ ਸ੍ਰੀ ਵਿਜੇ ਨੂੰ ਸਦਨ ਵਿਚ ਆਪਣਾ ਬਹੁਮਤ ਸਾਬਤ ਕਰਨ ਲਈ ਕਿਹਾ ਸੀ, ਕਿਉਂਕਿ ਉਨ੍ਹਾਂ ਦੀ ਪਾਰਟੀ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ 108 ਸੀਟਾਂ ਹਾਸਲ ਕਰ ਸਕੀ ਸੀ। ਆਲ ਇੰਡੀਆ ਐਨ ਆਰ ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ ਪੰਜਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਲੋਕ ਨਿਵਾਸ ਵਿਖੇ ਹੋਏ ਇਕ ਸਮਾਰੋਹ ਵਿਚ ਪੁਡੂਚੇਰੀ ਦੇ ਉਪ ਰਾਜਪਾਲ ਕੇ ਕੈਲਾਸ਼ ਨਾਥਨ ਨੇ ਉਨ੍ਹਾਂ ਨੂੰ ਅਹੁਦੇ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਸਮਾਰੋਹ ਵਿਚ ਆਲ ਇੰਡੀਆ